0: ਅੱਛਾ ਉਦਿਤ ਨਾਰਾਇਣ ਸੇ ਹਕੀ ਆਵਾਜ਼ ਮੇ ਕਲਟ ਕਲਾਸਿਕ ਮੂਵੀ ਡੀ ਡੀ ਐਲ ਜੇ ਸੇ ਰੁਕ ਜਾਓ ਦਿਲ ਦੀਵਾਨੇ ਓਨਲੀ ਔਨ ਰੇਡੀਓ ਆਲ ਓਵਰ 106.3 ਐਫਐਮ ਤਨੀਸ਼ ਐਪ ਕੇ ਸਾਥ ਬਿੰਦਾਸ ਮਾਰਨਿੰਗ ਚੱਲ ਰਹਾ ਹੈ ਯਹਾਂ ਪਰ ਐਂਡ ਕੁਛ ਵਕਤ ਪਹਿਲੇ ਸੋਸ਼ਲ ਮੀਡੀਆ ਪੇ ਬਹੁਤ ਫੇਮਸ ਹੁਆ ਥਾ ਪੰਚ ਦ ਮੰਕੀ ਯਾਦ ਹੈ ਵੋ ਮੰਕੀ ਜੋ ਕਿ ਇੱਕ ਜ਼ੂ ਮੇ ਥਾ ਐਂਡ ਹੀ ਵਾਜ਼ ਟਰਾਇੰਗ ਟੂ ਬੀ ਫਰੈਂਡਸ ਵਿਦ ਅਦਰ ਮੰਕੀਜ਼ ਪਰ ਸਭ ਉਸਕੋ ਰਿਜੈਕਟ ਕਰ ਰਹੇ ਥੇ ਸੋ ਜੋ ਜ਼ੂ ਕੀਪਰਸ ਥੇ ਉਨ੍ਹਾਂਨੇ ਇੱਕ ਸੋਫਟ ਟੋਏ ਉਸਕੋ ਲਾ ਕੇ ਦਿਆ ਸੋ ਦੈਟ ਹੀ ਡਜ਼ਨਟ ਫੀਲ ਯੂ ਨੋ ਅਲੋਨ ਔਰ ਵੋ ਹਰ ਜਗ੍ਹਾ ਉਸ ਸੋਫਟ ਟੋਏ ਕੋ ਉਸ ਆਪਣੇ ਸਾਥ ਸਾਥ ਲੈ ਲੈ ਕੇ ਘੁੰਮਦਾ ਥਾ ਐਂਡ ਇਟ ਵਾਜ਼ ਹਿਜ਼ ਬੈਸਟ ਫਰੈਂਡ ਵੋ ਪੰਚ ਬੜਾ ਹੋ ਗਿਆ ਜੀ ਹਾਂ ਐਂਡ ਉਸਨੇ ਡਿਸਾਈਡ ਕੀਆ ਹੈ ਕਿ ਯੇ ਜੋ ਇੱਕ ਸਾਈਕਲ ਚੱਲ ਰਿਹਾ ਥਾ ਨਾ ਕਿ ਹਮ ਕਿਸੀ ਕੋ ਐਕਸੈਪਟ ਨਹੀਂ ਕਰੇਂਗੇ ਕੋਈ ਨਯਾ ਆਏਗਾ ਵੋ ਬ੍ਰੇਕ ਕਰੂੰਗਾ ਮੈਂ ਕਿਉਂਕਿ ਜੋ ਵੀ ਨਯਾ ਮੰਕੀ ਅਬ ਆਤਾ ਹੈ ਉਸ ਜ਼ੂ ਮੇ ਪੰਚ ਖੁਦ ਉਨਕੇ ਪਾਸ ਜਾਤਾ ਹੈ ਐਂਡ ਯੂ ਨੋ ਉਨਕੇ ਸਾਥ ਖੇਲਤਾ ਹੈ ਐਂਡ ਯੂ ਨੋ ਆਪਣੀ ਮੰਕੀ ਲੈਂਗੁਏਜ ਮੇਂ ਉਨਸੇ ਬਾਤ ਕਰਤਾ ਹੈ ਯਾਰ ਐਂਡ ਹੀ ਇਜ਼ ਟ੍ਰਾਇੰਗ ਟੂ ਬੀ ਫਰੈਂਡਸ ਵਿਦ ਦ ਨਿਊ ਮੰਕੀਜ਼ ਹੂ ਆਰ ਕਮਿੰਗ ਇਨ ਦ ਜ਼ੂ ਐਂਡ ਦੈਟ ਇਜ਼ ਸੱਚ ਅ ਬਿਊਟੀਫੁਲ ਥਿੰਗ ਯਾਰ ਐਂਡ ਇਟ ਹੈਪਨਸ ਰਾਈਟ ਵੀ ਨੋ ਦੈਟ ਆਈ ਹੈਵ ਬੀਨ ਥਰੂ ਦਿਸ ਸੋ ਇਫ ਦੀ ਅਦਰ ਪਰਸਨ ਇਫ ਆਈ ਵਿਲ ਪੁੱਟ ਦੀ ਅਦਰ ਪਰਸਨ ਇਨ ਦ ਸੇਮ ਪੋਜੀਸ਼ਨ ਹਾਊ ਇਟ ਵਿਲ ਫੀਲ ਰਾਈਟ ਐਂਡ ਦੈਟਸ ਵਾਟ ਪੰਚ ਇਜ਼ ਡੂਇੰਗ ਬ੍ਰੇਕਿੰਗ ਦੈਟ ਸਾਈਕਲ ਆਈ ਐਬਸੋਲਿਊਟਲੀ ਲਵਡ ਦਿਸ ਵੈਨ ਆਈ ਰੈਡ ਇਟ ਔਰ ਮੁਝੇ ਇਤਨੀ ਖੁਸ਼ੀ ਹੋਈ ਕਿ ਯਾਰ ਪੰਚ You're a hero, yaar. On that note, sending an amazing track your way. Stay tuned on Jiyondas.
1: Ab suniye, Olive ka zabardast hit. Zabardast hit.

0: ਸਤਿਗੁਰੂ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: ਆਲਿਫ ਸੁਨੋ ਰੇਡੀਓ ਨੈਟਵਰਕ, ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।

ਸਤਿਗੁਰੂ ਸਿਮਰਨ ਕੌਰ ਹੈ ਤੁਹਾਡੇ ਨਾਲ ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ ਮੈਂ ਸੱਚੀ ਦਿਲ ਸੇ ਬਤਾਊਂ ਬਿਲਕੁਲ ਸੱਚੀ ਬਤਾ ਰਹੀ ਹੂੰ ਯਾਰ ਮੇਰੇ ਕੋਲ ਅੱਜ ਪੂਰੇ ਦਿਨ ਸੇ ਥੋੜਾ ਸਾ ਡਾਊਨ ਡਾਊਨ ਡਾਊਨ ਡਾਊਨ ਫੀਲ ਹੋ ਰਹਾ ਥਾ ਮਤਲਬ ਮੇਰੇ ਕੋਲ ਲੋਕ ਵੀ ਪੁੱਛ ਰਹੇ ਥੇ ਕਿ ਕਿਆ ਹੋ ਗਿਆ ਤੇਰੇ ਕੋ ਐਸਾ ਡਾਊਨ ਸੀ ਲੱਗ ਰਹੀ ਹੈ ਨਹੀਂ ਜੈਸੇ ਮੈਂ ਸਟੂਡੀਓ ਆਈ ਮੈਂ ਮੇਰਾ ਪੂਰਾ ਮਾਹੌਲ ਜੋ ਹੈ ਉਹ ਬਦਲ ਗਿਆ ਹੈ ਔਰ ਮੁਝੇ ਸਮਝ ਨਹੀਂ ਲੱਗ ਰਿਹਾ ਕਿ ਇਤਨੀ ਸਾਰੀ ਐਨਰਜੀ ਆ ਕੈਸੇ ਗਈ ਹੈ